ਹਰਿਆਣਾ ਸੇ ਜਸਵੀਰ ਸਿੰਘ ਅਰੋੜਾ, ਜਤਿੰਦਰ ਕੌਰ, ਗੁਰਪ੍ਰੀਤ, ਲਵਪ੍ਰੀਤ ਕੌਰ, ਕਰਮਜੀਤ ਕੌਰ ਔਰ ਆਪ ਹੈ। ਨਾਗਚੂਨ ਰੋਡ ਸੰਜੈ ਕਾਲੋਨੀ ਖੰਡਵਾ ਸੇ ਅਬਦੁਲ ਗੱਫਾਰ ਡਾਵਰ, ਖੁਸ਼ਨਸੀਬ ਅਬਦੁਲ ਹਕ ਡਾਵਰ, ਜ਼ਿਆਉਲ ਹਕ ਡਾਵਰ, ਮੁਹੰਮਦ ਉਮਰ ਔਰ ਰਾਜਿੰਦਰ ਕਟਾਰੇ। ਲੇਵਾਈ ਛੱਤੀਸਗੜ੍ਹ ਸੇ ਗੁਲਾਬ ਦਾਸ ਮਾਨਿਕਪੁਰੀ, ਰਾਜਾ ਦਾਸ ਔਰ ਰਾਣੀ ਮਾਨਿਕਪੁਰੀ। ਹਮਾਰੇ ਸ਼ਰੋਤਾ ਹੈ, ਇਨਕਾ ਨਾਮ ਹੈ ਰੋਜੀ ਗੌਰ, ਇਨ੍ਹੋਂਨੇ ਆਪਣੇ ਸਥਾਨ ਕਾ ਨਾਮ ਸਹੀ ਸੇ ਨਹੀਂ ਲਿਖਾ ਹੈ। ਅਨੁਰੋਧ ਹੈ ਆਪ ਆਪਣੇ ਸਥਾਨ ਕਾ ਨਾਮ, ਆਪਣਾ ਨਾਮ ਔਰ ਜੋ ਆਪ ਗੀਤ ਸੁਣਨਾ ਚਾਹਤੇ ਹੈ ਵੋ ਅਲੱਗ ਅਲੱਗ ਲਿਖੇ। ਕਈ ਸ਼ਰੋਤਾ ਹਮਾਰੇ ਕਿਆ ਹੋਤੇ ਏਕ ਸਾਥ ਲਿਖ ਦੇਤੇ ਹੈ ਤੋ ਹਮੇ ਯੇ ਸਮਝ ਨਹੀਂ ਆਤਾ ਕਿ ਵੋ ਉਨਕਾ ਨਾਮ ਹੈ ਯਾ ਉਨਕੇ ਸਥਾਨ ਕਾ ਨਾਮ ਹੈ, ਤੋ ਐਸੇ ਮੇ ਹਮਾਰੇ ਉਚਾਰਣ ਮੇ ਗਲਤੀ ਹੋ ਜਾਤੀ ਹੈ। ਹਮ ਮਾਫੀ ਚਾਹੇਂਗੇ ਔਰ ਅਨੁਰੋਧ ਆਪਸੇ ਯਹੀ ਹੈ ਕਿ ਆਪ ਹਮੇ ਅਲੱਗ ਅਲੱਗ ਲਿਖੇ ਆਪਣੇ ਸਥਾਨ ਕਾ ਔਰ ਆਪਣਾ ਨਾਮ। ਆਈਏ ਆਗੇ ਬੜ੍ਹਤੇ ਹੈ ਕਾਰਜਕ੍ਰਮ ਮੇ। ਹਾਂ, ਇਹ ਹਮਾਰੇ ਸ਼ਰੋਤਾ ਹੈ ਬਾਗਰੀ ਮੁਹੱਲਾ ਰਟਲਾਈ ਝਾਲਾਵਾੜ ਸੇ, ਮਨਭਾਵਨ ਸ਼ੋਭਾ, ਕਪਿਲ ਨੈਨਾ, ਸੱਤਿਆਨਾਰਾਇਣ, ਫੁੰਦੀਬਾਈ ਬਾਗਰੀ ਔਰ ਯੇ ਲਾਲ ਮਾਤਾ ਸੁਦਾਮਾ ਨਗਰ ਰਟਲਾਈ ਝਾਲਾਵਾੜ ਰਾਜਸਥਾਨ ਸੇ, ਹਰਸ਼ਿਤਾ ਰਾਮੇਸ਼ਵਰ, ਪਰਮੇਸ਼ਵਰ ਮੀਨਾਕਸ਼ੀ, ਮਨੋਹਰ ਬਾਈ ਬਾਗਰੀ ਔਰ ਪ੍ਰਭੂ ਲਾਲ ਬਾਗਰੀ। ਹੈਦਰਾਬਾਦ ਕੀਸਰਾ ਮੰਡਲ ਕੇ ਸ਼ਰੋਤਾ ਹੈ ਸਦਾਨੰਦ ਗੌੜ ਔਰ ਸਤਿਅਮਾ, ਮੁਹੰਮਦ ਯਾਸਿਨ ਹਾਸ਼ਮੀ, ਨਾਜ਼ਮਾ ਬੇਗਮ, ਮੁਹੰਮਦ ਤੌਸੀਫ, ਮੁਹੰਮਦ ਤੌਮੀਰ ਔਰ ਮਾਫ ਕੀਜੀ ਮੁਹੰਮਦ ਤੈਮੂਰ ਔਰ ਕਲੀਮ ਅੰਸਾਰੀ, ਨਈ ਬਸਤੀ, ਗੰਜ ਡੁਡਵਾਰਾ ਸੇ। ਆਈਏ ਆਪਕੋ ਸੁਣਵਾਤੇ ਹੈ ਕਾਰਜਕ੍ਰਮ ਕਾ ਯੇ ਅਗਲਾ ਗੀਤ, ਜਿਸੇ ਹਮਨੇ ਲਿਆ ਹੈ ਫਿਲਮ ਸਤਿਅਮ ਸ਼ਿਵਮ ਸੁੰਦਰਮ ਸੇ।